ਕਦੇ ਜੀਵਤਾ ਦੇਖੇ ਕਦੇ ਜੀਵਤਾ ਹਾਂ ਕਦੇ ਮਮਰਤਾ ਹਾਂ ਕੋਡ ਮੇਰੀ ਕਾਲਾ ਮਤ ਹਰਣੀ ਕਸਾ ਬੱਚਾ ਬਣ ਗਿਆ।

0: ਕਾਰਿਕਰਮ ਸੁਣਨ ਵਾਲੇ ਸਾਰੇ ਬਣ ਭਾਈਆਂ ਨੇ ਦਲਜੀਤ ਬਾਈ ਕੀ ਰਾਮ ਰਾਮ। ਕਿਸਾਨ ਬਾਈਓ, ਆਪਣੇ ਖੇਤ ਕੇ ਕਾਮ ਹਮ ਮੌਕਾ ਲਗਾ ਕੇ ਕੋਈ ਇਸੇ ਕਾਮ ਹੈ ਅਕਬੇ ਹੋਏ ਇਸ ਸੀਜ਼ਨ ਪਰ ਕਰਨੇ ਹੈ ਤੋ ਆਮੂ ਨਾ ਕਰਨ ਕੀ ਕੋਸ਼ਿਸ਼ ਕਰਾਂ ਹਾਂ। ਇਬ ਖੇਤ ਖਾਲੀ ਹੋ ਰਹੇ ਹੈ, ਪਹਿਲਾ ਕਾਮ ਹੈ ਮਾਰਾ ਜੋ ਮਾਰੀ ਜ਼ਮੀਨ ਹੈ ਉਸਕੋ ਸਮਤਲ ਕਰਵਾਉਣਾ, ਇਹ ਕਾਮ ਹੈ ਮਿੱਟੀ ਪਾਣੀ ਕੀ ਜਾਂਚ ਕਰਵਾਉਣਾ, ਇੱਕ ਹੋਰ ਕਾਮ ਹੈ ਬਈ ਜੋ ਗੋਬਰ ਕੀ ਖਾਦ ਡਾਲਣਾ ਚਾਹੁੰ ਹੈ ਉਸਕਾ, ਜਾਂ ਫਿਰ ਖਾਲੀ ਖੇਤ ਹੈ ਬਈ ਇਸ ਮੌਕੇ ਪਰ ਕੋਈ ਪਾਈਪ ਲਾਈਨ ਛੋਟੀ ਮੋਟੀ ਦਬਾਣੀ ਹੈ ਉਸਕਾ, ਕੋਈ ਚਵੱਚਾ ਪੱਕਾ ਕਰਨਾ ਹੈ, ਕੋਈ ਖਾਲ ਨਇਆ ਬਣਾਉਣਾ ਹੈ, ਕਹਿਣ ਕਾ ਮਤਲਬ ਵੀ ਉਹ ਹਮਨ ਗਿਣਵਾ ਤੋਂ ਗਣੇ ਦੀਏ, ਇਹ ਕੁਛ ਇਸੇ ਕਾਮ ਹੋਇਆ ਕਰੇ ਜਬ ਜ਼ਮੀਨ ਖਾਲੀ ਹੋਇਆ ਕਰੇ ਉਸ ਟਾਈਮ ਪਰ ਇਹ ਕਾਮ ਕਰੀ ਜਾ ਕਰੇ। ਕਿਉਂਕਿ ਜੇ ਮੰਨ ਲਿਆ ਪਾਈਪ ਲਾਈਨ ਦਬਾਣੀ ਹੈ ਔਰ ਕਿਸੇ ਦੂਸਰੇ ਬਾਈ ਕੇ ਖੇਤ ਮੇ ਕਭੀ ਲੈ ਕੇ ਜਾਣੀ ਹੈ ਤੋ ਇਸ ਮੌਕੇ ਪਰ ਉਸਕੀ ਵੀ ਜਗ੍ਹਾ ਖਾਲੀ ਪਾ ਜਾਏਗੀ ਤੋ ਉਸਕੇ ਮਹਿ ਕੇ ਖੁਦਾਈ ਕਰਵਾ ਕੇ ਹਮ ਲੈ ਜਾ ਸਕਾਂ ਹਾਂ। ਯੋ ਕਾਮ ਉਹ ਹੈ ਕਿ ਅਗਲੀ ਜੋ ਫਸਲ ਹੈ ਉਨਕੀ ਖਾਤਰ ਜੋ ਹਮਨੇ ਪਹਿਲੇ ਕਾਮ ਕਰਨੇ ਹੋਏ ਹੈ ਉਸਕਾ ਉਹ ਹੈ। ਮੰਨ ਲਿਆ ਕੋਈ ਖਾਲ ਹੈ ਚਾਹੇ ਬੱਚਾ ਹੈ, ਕੋਈ ਟਿਊਬਲ ਲਾਉਣਾ ਹੈ, ਕੋਈ ਹੋਰ ਇਸਾ ਛੋਟਾ ਮੋਟਾ ਕਾਮ ਹੈ, ਕਮਰਾ ਕੋਠੜਾ ਬਣਾਉਣਾ ਹੈ ਤੋ ਯੋ ਮੌਕਾ ਠੀਕ ਉਹ ਹੈ। ਦੇਖੋ ਇਸ ਟਾਈਮ ਪਰ ਗਰਮੀ ਤੋਂ ਪੜਿਆ ਹੈ ਔਰ ਕਾਮ ਕਰਨ ਵਾਲਾ ਖਾਤਰ ਗਰਮੀ ਦੇਖਿਆ ਜਾ ਤਾਂ ਕੁਛ ਕਹਿੰਦੀ ਵੀ ਨਹੀਂ, ਗਰਮੀ ਤੋਂ ਕਦੇ ਕੀ ਪੜਿਆ ਹੈ ਔਰ ਸਦਾ ਇਹ ਕਾਮ ਕਰਦੇ ਹਮ ਚੱਲ ਰਹੇ ਹਾਂ। ਲੇਕਿਨ ਉਸਮੇ ਕੁਛ ਆਪਣਾ ਬਚਾਓ ਕਰਕੇ ਸਾਵਧਾਨੀ ਹਮ ਰੱਖ ਲਿਆ। ਪਹਿਲੇ ਬੁੱਢੇ ਜੋ ਮਾਰੇ ਬੜੇ ਥੇ ਉਹ ਸਿਰ ਪਰ ਖੰਡਕਾ ਬੰਨਿਆ ਕਰਦੇ, ਇੱਕ ਚਾਦਰ ਸੀ ਸਿਰ ਕੇ ਲਪੇਟ ਲਿਆ ਕਰਦੇ ਕਿ ਸਿੱਧੀ ਧੁੱਪ ਕਾ ਨੁਕਸਾਨ ਉਨਕਾ ਨਾ ਜਾਵੇ ਔਰ ਉਹ ਈਸਾ ਪਹਿਰਿਆ ਕਰਦੇ ਅਕ ਉਹ ਠੰਡਾ ਰਹੇ, ਸੂਤੀ ਪਹਿਰਿਆ ਕਰਦੇ। ਤੋ ਸਭ ਤੋਂ ਪਹਿਲਾ ਕੰਮ ਤੋਂ ਸਿਰ ਕੋ ਬਚਾਉਣਾ, ਇੱਕ ਉਹ ਪਾਣੀ ਪੀਆ ਕਰਦੇ। ਪਾਣੀ ਤੋਂ ਹਮ ਵੀ ਪੀਓ ਹੈ, ਇਸੀ ਬਾਤ ਨਹੀਂ ਹੈ, ਲੇਕਿਨ ਮਾਰਾ ਉਨਕਾ ਪਾਣੀ ਪੀਣ ਮੇ ਫਰਕ ਹੈ। ਹਮ ਤੋ ਘਰ ਤੇ ਚੱਲ ਹਾਂ ਫਰਿੱਜ ਮੇ ਤੋ ਪਾਣੀ ਕੀ ਬੋਤਲ ਲੈ ਕੇ ਚੱਲ ਹਾਂ, ਜਾਂ ਤਾਂ ਉਸਕੀ ਤਾਸੀਰ ਇਤਨੀ ਠੰਡੀ ਹੈ ਕਿ ਉਹ ਨੁਕਸਾਨਦਾਇਕ ਮਾਰੇ ਲਈ ਸਾਬਿਤ ਹੋਗੀ, ਜਾਂ ਫਿਰ ਉਹ ਜਲਦੀ ਗਰਮ ਹੋ ਜਾਏਗੀ। ਕੋਈ ਵੀ ਤਾਸੀਰ ਉਸਕੀ ਮਾਰਾ ਸਰੀਰ ਕੇ ਲੀਏ ਮਾਰੇ ਲਈ ਫਾਇਦੇਮੰਦ ਨਹੀਂ ਹੈ। ਤੋ ਹਮਨੇ ਕੀ ਕਰਨਾ ਹੈ, ਖੇਤ ਮੇ ਜਾਣਾ ਹੈ ਤੋ ਖੇਤ ਕੇ ਹਿਸਾਬ ਤੇ ਰਹਿਣਾ ਹੈ, ਮਟਕੇ ਕਾ ਪਾਣੀ ਪੀਣਾ ਹੈ, ਨਲਕੇ ਕਾ ਪਾਣੀ ਪੀਣਾ ਹੈ, ਕਿਤੇ ਟਿਊਬਵੈੱਲ ਕਾ ਪਾਣੀ ਪੀਣਾ ਹੈ। ਕਹਿਣ ਕਾ ਮਤਲਬ ਇਹ ਹੈ ਕਿ ਤਾਜ਼ਾ ਪਾਣੀ ਪੀਣਾ ਹੈ, ਤਾਜ਼ਾ ਪਾਣੀ ਨੁਕਸਾਨ ਨਹੀਂ ਕਰੇਗਾ। ਬਾਤ ਉਹੀ ਹੈ ਕਿ ਜੋ ਪਸੀਨੇ ਆ ਰਹੇ ਹੋ ਤੋ ਤਾਂ ਥੋੜ੍ਹਾ ਸਾ ਮੂੰਹ ਪਰ ਪਾਣੀ ਮਾਰ ਕੇ ਧੋ ਕੇ ਥੋੜ੍ਹਾ ਸਾ ਮੂੰਹ ਤਾਸੀਰ ਕੁਛ ਆਹਿਸਤਾ ਆਹਿਸਤਾ ਹੱਥ ਹੁੱਥ ਮਾੜੇ ਸੇ ਧੋ ਕੇ ਉਸਕਾ ਹਿਸਾਬ ਕੀ ਤਾਸੀਰ ਬਣਾ ਕੇ ਫਿਰ ਹਮ ਪਾਣੀ ਪੂਣੀ ਪੀ ਸਕਾਂ ਹਾਂ। ਔਰ ਪਾਣੀ ਪੀ ਕੇ ਫਿਰ ਹਮਨੇ ਆਰਾਮ ਨਹੀਂ ਕਰਨਾ ਹੈ, ਅਗਰ ਪਸੀਨਾ ਪਾਣੀ ਪੀਆ ਤੋ ਥੋੜ੍ਹਾ ਸਾ ਹਲਕਾ ਫੁਲਕਾ ਸਾ ਹਮ ਕਾਮ ਸਾਥ ਮੇ ਲੱਗ ਜਾਵਾਂ ਤਾਂ ਕਿ ਇੱਕਦਮ ਤੇ ਉਹ ਪਾਣੀ ਕਾ ਅਸਰ ਨਾ ਹੋਵੇ। ਅਗਰ ਉਹ ਅਸਰ ਹੋ ਜਾਵੇਗਾ ਤੋ ਗਰਮ ਸਰਦ ਸਰੀਰ ਮੇ ਉਸਕੇ ਹੈ ਔਰ ਗਰਮ ਸਰਦ ਹੋ ਜਾਏਗੀ ਤੋ ਫਿਰ ਦਿੱਕਤ ਰਹੇਗੀ, ਕਾਮ ਮੇ ਵਾਧਾ ਹੋਗੀ। ਇਹ ਕੁਛ ਸਵਾਸਥ੍ਯ ਸੰਬੰਧੀ ਬਾਤ ਥੀ। ਬਾਕੀ ਤੋ ਆਪਣੇ ਜੋ ਕਾਮ ਹੈ ਖੇਤ ਕੇ ਉਹ ਨਿਰੰਤਰ ਆਪਣੇ ਚੱਲਦੇ ਰਹੇ ਹੈ, ਹਮ ਉਹਨੇ ਕਰਦੇ ਰਹਾਂ ਹਾਂ। ਰਹੀ ਮੌਸਮ ਕੀ ਬਾਤ ਤੋ ਪੂਰਵ ਅਨੁਮਾਨ ਜੋ ਵਿਸ਼ਵ ਵਿਦਿਆਲਿਆ ਕੀ ਤਰਫ ਤਾਂ ਆ ਰਿਹਾ ਹੈ ਉਹ ਤਾਂ ਨਹੀਂ ਹੋਇਆ ਕਿ ਕਈ ਦਿਨ ਤੱਕ ਹੋਰ ਗਰਮੀ ਵੀ ਵੱਧ ਸਕੇ ਹੈ। ਤੋ ਉਸ ਗਰਮੀ ਕੋ ਦੇਖਦੇ ਹੋਏ ਬਈ ਆਪਣੇ ਜੋ ਘਰੇਲੂ ਕਾਮ ਹੈ ਉਹ ਵੀ ਸਾਰੇ ਨਿਪਟਾਣੇ ਹੈ, ਖੇਤ ਕੇ ਵੀ ਨਿਪਟਾਣੇ ਹੈ ਔਰ ਅਗਲੀ ਫਸਲ ਮਾਰੀ ਠੀਕ ਮੌਕੇ ਪਰ ਬੁਆਰਾ ਉਸਕੇ। ਕਈ ਸੀ ਫਸਲ ਹੈ ਕਿ ਜੋ ਸਾਲ ਮੈਂ ਕਈ ਵਾਰ ਉਨਕਾ ਬੁਆਰਾ ਕਰਾਂ ਹਾਂ ਤੋ ਇੱਕ ਈਸਾ ਮੌਕਾ ਇੱਕ ਫਸਲ ਕਾ ਹੈ, ਮੱਕੇ ਕਾ। ਮੱਕੇ ਕੀ ਚਾਰੇ ਕੀ ਖਾਤਰ ਜਾਂ ਦਾਣੇ ਕੀ ਖਾਤਰ ਹਮਨੇ ਕਾਸ਼ਤ ਕਰਨੀ ਹੈ ਤੋ ਕਿ ਉਸਕੀ ਖਾਤਰ ਹਿਸਾਬ ਬਣੇਗਾ, ਕਿ ਤਰੀਕਾ ਅਪਣਾਉਣਾ ਪੜੇਗਾ, ਬੀਜ ਕਾ ਕੇ ਹਿਸਾਬ ਰਹੇਗਾ, ਉਹ ਸਾਰੀ ਬਾਤ ਇੱਕ ਬਾਤਚੀਤ ਆਪਣੇ ਦੌਰੇ ਡਾਕਟਰ ਸਾਹਿਬ ਉਸਨੂੰ ਬਤਾਉਂਗੇ ਤੋ ਹਮ ਉਸ ਬਾਤ ਨੂੰ ਸੁਣ ਲਿਆ, ਉਸਕੇ ਬਾਅਦ ਫਿਰ ਭਾਈਆਂ ਕਾ ਮਨੋਰੰਜਨ ਕਰਵਾਉਂਗੇ।
1: ਜਬ ਵਪਾਰ ਕੇ ਪ੍ਰਚਾਰ ਕੀ ਹੋ ਬਾਤ ਤੋ ਅਪਣਾਏ ਆਕਾਸ਼ਵਾਣੀ ਕਾ ਸਾਥ, ਹਰ ਦਿਲ ਹਰ ਘਰ ਔਰ ਹਰ ਜਨ ਹਰ ਵਰਗ ਕੋ ਜੋੜਨੇ ਕਾ ਹੈ ਸਾਧਨ, ਵਿਸ਼ਵਸਨੀਯ ਅਸਰਦਾਰ ਔਰ ਹਮ ਸਭ ਕਾ ਹਮ ਸਫ਼ਰ ਆਕਾਸ਼ਵਾਣੀ ਰੋਹਤਕ ਹੈ ਸਦਾ ਤਤਪਰ, ਹਮਾਰੀ ਆਵਾਜ਼ ਆਪਕਾ ਪ੍ਰਚਾਰ ਹੋ ਜਾਏ ਸਮ੍ਰਿਧ ਹੋਣੇ ਕੋ ਤਿਆਰ, ਆਪਣੇ ਬ੍ਰੈਂਡ ਕੋ ਵਿਗਿਆਪਨ ਕੇ ਜ਼ਰੀਏ ਜਨ ਜਨ ਪਹੁੰਚਾਨੇ ਕੇ ਲਿਏ ਆਜ ਹੀ ਸੰਪਰਕ ਕਰੇ ਆਕਾਸ਼ਵਾਣੀ ਰੋਹਤਕ।
2: सबके लिए सामाजिक सुरक्षा अटल पेंशन योजना मोदी जी का संकल्प।
3: योजना उन नौजवानों के लिए है ताकि आप जब 60 साल के होंगे आपको कभी किसी के सहारे की जरूरत न पड़े, आप अपना बुढ़ापा भी गौरव के साथ बिता सको।
2: अब तक इस योजना से 8,85,00,000 से अधिक लाभार्थी जुड़ चुके हैं। अगर आप भी 18 से 40 साल की उम्र के हैं तो मासिक अटल पेंशन सहित 3 गारंटीड फायदों के लिए अपनी बैंक शाखा से संपर्क करें।
4: भाई, आज की हमारी बातचीत का विषय रहेगा मक्का की चारे और दाने के लिए काश्त। इसके लिए स्टूडियो में आज हमने आमंत्रित किया है डॉक्टर मेहरचंद कंबोज जी को। आप करनाल क्षेत्रीय अनुसंधान केंद्र से आप पधारे हैं। डॉक्टर साहब, आपका स्वागत है।
5: भाई संजय जी व सुनने वाले सभी किसान भाइयों को हाथ जोड़कर नमस्कार
4: जी। डॉक्टर साहब, सबसे पहले तो ये जानना चाहूँगे कि जो मक्का की किस्में हैं दाने के लिए और चारे के लिए, क्या ये दोनों अलग अलग किस्में हैं, या जिनको हम चारे के लिए इस्तेमाल कर रहे हैं उसने बाद में हम दाने में भी इस्तेमाल कर सकें?
5: भाई संजय जी, दोनों के लिए, दाने के लिए और